ਬਵਾਰ ਸੋਚਾਂ ਛੜਿਆ ਮੋਦਾ ਸੋਚਦੀ ਆ ਨਾ ਮੈਂ ਉਹਦਾ ਕੁੱਟੀ ਤੇ ਬੈਠੂ ਬਣਵਾਰ ਸੋਚਦੀ ਫਟਾਲਦੀ ਮੈਂ ਫੈਂਟਮ ਦੇ ਨਾਲ ਦੀ ਮੈਂ ਇੱਕ ਹੋਰ ਕੁੜਤੀ ਸਵਾਰ ਉਹਨੂੰ ਦੇਖ ਕੇ ਤਾਂ ਮੇਰੀ ਹੋ ਜਾਵੇ।